0: are tuned to Radio Sai Global Harmony, bringing you 24 hours a day the message of love of Bhagavan Sri Satya Sai Baba.
1: We now bring you a recital from the Sikh scripture, the Guru Granth Sahib.
2: Maru solhe mahalla panjama ek ovankar sadgur prasad karai anand anandi mera kadkad purn sir sirai nibera sir saha kai sacha sahib avar nahi ko duja he harkhvant anant dayala prakat rahyo prab sarbyo jala रूप करे कर वेखै विकसै आपे ही आप पूजा है आपे कुदरत करे विचारा आपे ही सच करे पसारा आपे खेल खिलावै दिन राती आपे सुन सुन पीजा है साचा तख्त सच्ची पातशाही सच खजीना साचा साही आपे सच तारियो सब साचा सच्चे सच वर्ती जाहे सचत पावस सच्चे केरा साचा थान सदा प्रभ तेरा सच्ची कुदरत सच्ची बाणी सच साहेब सुख की जाहे एको आप तू है वड राजा हुक्म सच्चे के पूरे काजा अंतर बाहर सब के जाने आपे ही आप तीजा है तू वड़ रसिया तू वड़ भोगी तू निर्वाण तू है ही जोगी सर्व सुख सहज कर तेरा अम्यो तेरी दृष्टि जाहे तेरी दात तुझे ते होवे देह दान सब सह जंत लोवे टूट ना आवे पूर भंडार तृप्त रहे आगी जाहे जाचै सिद्ध साधक बनवासी जाचै जति सती सुखवासी एकदा तार सगल है जाचक देह दान सृष्टि जाहे करे भगत हर रंग अपारा खिन मैं थापो थप नहारा पारो तोल बेअंत स्वामी हुक्म मन भगती जाहे जिस देह दर्स सोई तुद जाने ओह गुर कै शब्द सदा रंग माने चतर स्वरूप से आना सोई जो मन तेरे पावी जाहे जिस चीत आवै सो वे प्रवाह जिस चीत आवै सो साचा सहा जिस चीत आवै तिस पाओ केहा अवर कहा किसकी जाहे तृष्णा बूझी अंतर ठंडा गुर पूरे लै तूटा गंडा सुरत शब्द हृदय अंतर जागी अम्यों चोल चोल पी जाहे मरै नाही सद सद ही जीवै अमर भया अबनासी थीवै ना को आवै ना को जावै गुर दूर किया परमी जाहे पूरे गुर की पूरी बाणी पूरे लागा पूरे महे समाणी चढ़ै सवाया नित नित रंगा कटै नाही तो ली जाहे बारहा कंचन शुद्ध कराया नदर सराफ मनीष चढ़ाया परख खजाना पाया सराफी फिर नाई ताई जाहे अमृत नाम तुम्हारा स्वामी नानक दास सदा कुर्बानी संत संग महा सुख पाया देख दर्शन यो मन पी जाहे मारू महला पंजवा सोलहे एक ओंकार सतगुर प्रसाद गुर गोपाल गुर गोविंदा गुर दयाल सदा बख्शिंदा गुर शास्त्र सिमरत खटकर्मा गुर पवित्र अस्थाना है गुर सिमरत सब किल विख नासै गुर सिमरत जम संग ना फासै गुर सिमरत मन निर्मल होवै गुर का टे अपमाना है गुर का सेवक नरक ना जाए गुर का सेवक पार ब्रह्म ते आए गुर का सेवक साध संग पाए गुर करदा नित जी दाना है गुरुद्वारे हर कीर्तन सुनिए सतगुर पेट हर जस मुख भणिए कल कलेस मिटाए सतगुर हर दरगह देवै माना है ਆਗਮਾ ਗੋਚਰ ਗੁਰੂ ਦਿਖਾਇਆ, ਭੂਲਾ ਮਾਰਗ ਸਤਿਗੁਰ ਪਾਇਆ, ਗੁਰ ਸੇਵਕ ਕਉ ਬਿਗਨਾ ਭਗਤੀ, ਹਰ ਪੂਰ ਦ੍ਰਿੜਾਇਆ ਗਿਆਨਾ ਹੈ, ਗੁਰ ਦ੍ਰਿਸ਼ਟਾਇਆ ਸਭਨੀ ਠਾਈ, ਜਲ ਥਲ ਪੂਰ ਰਹਿਆ ਗੋਸਾਈ, ਊਚ ਊਨ ਸਭ ਏਕ ਸਮਾਨਾ, ਮਨ ਲਾਗਾ ਸਹਿ ਧਿਆਨਾ ਹੈ, ਗੁਰ ਮਿਲਿਆ ਸਭ ਤ੍ਰਿਸ਼ਨ ਬੁਝਾਈ, ਗੁਰ ਮਿਲਿਆ ਨਹਿ ਜੋ ਹੈ ਮਾਈ, ਸਤ ਸੰਤੋਖ ਦੀਆ ਗੁਰਪੂਰੈ, ਨਾਮ ਅੰਮ੍ਰਿਤ ਪੀ ਪਾਨਾ ਹੈ, ਗੁਰ ਕੀ ਬਾਣੀ ਸਮਾਏ ਸਮਾਣੀ, ਆਪ ਸੁਣੀ ਤੈ ਆਪ ਵਖਾਣੀ, ਜਿਨ ਜਿਨ ਜਪੀ ਤੇਈ ਸਭ ਨਿਸਤਰੇ, ਤਿਨ ਪਾਇਆ ਨੇ ਚਲਥਾਨਾ ਹੈ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ, ਜੋ ਕਿਛ ਕਰੇ ਸੋ ਆਪਣ ਭਾਣੈ, ਸਾਧੂ ਧੂਰ ਜਾਚੈ ਜਨ ਤੇਰੇ, ਨਾਨਕ ਸਤਿ ਕੁਰਬਾਨਾ ਹੈ, ਮਾਰੂ ਸੋਲ ਹੈ ਮਹੱਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਦ ਨਿਰੰਜਨ ਪ੍ਰਭ ਨਿਰੰਕਾਰਾ, ਸਮੈ ਵਰਤੈ ਆਪ ਨਿਰਾਰਾ, ਵਰਨ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟਿ ਉਪਾਏ ਦਾ, ਲੱਖ ਚੌਰਾਸੀ ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁਖ ਪਾਏ ਦਾ, ਕੀਤਾ ਹੋਵੇ ਤਿਸ ਕਿਆ ਕਹੀਐ, ਗੁਰਮੁਖ ਨਾਮ ਪਦਾਰਥ ਲਈਐ, ਜਿਸ ਆਪ ਭੁਲਾਏ ਸੋਈ ਭੁੱਲੈ, ਸੋ ਬੂਜੈ ਜਿਸੈ ਬੁਝਾਏ ਦਾ, ਹਰ ਸੋ ਕਾ ਨਗਰੇ ਹੋ ਕੀਆ, ਸੇ ਉਬਰੇ ਜੋ ਸਤਿਗੁਰ ਸਰਣੀਆ, ਤ੍ਰਿਹੋ ਗੁਣਾ ਤੇ ਰਹਿ ਨਿਰਾਰਾ, ਸੋ ਗੁਰਮੁਖ ਸੋਭਾ ਪਾਏ ਦਾ, ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੈ ਸੋ ਬੰਧਨ ਪੈਰੇ, ਕਰੁੱਤਾ ਬੀਜ ਬੀਜੇ ਨਹੀਂ ਜਨ ਜੰਮੈ, ਸਭ ਲਾਹਾ ਮੂਲ ਗਵਾਏ ਦਾ, ਕਲਯੁਗ ਮੈਂ ਕੀਰਤਨ ਪਰਦਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏ ਦਾ, ਖੰਡ ਪਤਾਲ ਦੀਪ ਸਭ ਲੋਵਾ, ਸਭ ਕਾਲੈ ਵਸੇ ਆਪ ਪ੍ਰਭ ਕੀਆ, ਨਿਚਲ ਏਕ ਆਪ ਅਬਨਾਸੀ, ਸੋ ਨਿਚਲ ਜੋ ਤਿਸੈ ਬੁਝਾਏ ਦਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉ ਜਲ ਤਰੰਗ ਉੱਠੈ ਬਹੁ ਭਾਤੀ, ਫਿਰ ਸਰਲੈ ਸਲ ਸਮਾਏ ਦਾ, ਇਕ ਜਾਚਕ ਮੰਗੈ ਦਾਨ ਦੁਆਰੈ, ਜਾਂ ਪ੍ਰਭਾਵੈ ਤਾਂ ਕਿਰਪਾ ਧਾਰੈ, ਦੇਹੋ ਦਰਸ ਜਿਤ ਮੰਤ੍ਰ ਪਤਾਸੈ, ਹਰ ਕੀਰਤਨ ਮਨ ਠਹਿਰਾਏ ਦਾ, ਰੂੜੋ ਠਾਕੁਰ ਕਿਤੇ ਵਸ ਨਾ ਆਵੈ, ਹਰ ਸੋ ਕਿਛ ਕਰੇ ਜੇ ਹਰ ਕਿਆ ਸੰਤਾਂ ਭਾਵੈ, ਕੀਤਾ ਲੋੜਨ ਸੋਈ ਕਰਾਏ ਨੂੰ, ਦਰ ਫੇਰ ਨਾ ਕੋਈ ਪਾਏ ਦਾ, ਜਿੱਥੈ ਔਕਟ ਆਏ ਬੰਤ ਹੈ ਪ੍ਰਾਣੀ, ਤਿੱਥੈ ਹਰ ਧਿਆਈਐ ਸਾਰਿੰਗ ਪਾਣੀ, ਜਿੱਥੈ ਪੁੱਤਰ ਕਲਤਰ ਨਾ ਬੇਲੀ ਕੋਈ, ਤਿੱਥੈ ਹਰ ਆਪ ਛਡਾਏ ਦਾ, ਵੱਡਾ ਸਾਹਿਬ ਅਗਮਾ ਥਾਹਾ, ਕਿਉਂ ਮਿਲੀਐ ਪ੍ਰਵੇ ਪ੍ਰਵਾਹ, ਕਾਟ ਸਿਲਕ ਜਿਸ ਮਾਰਗ ਪਾਏ, ਸੋ ਵਿੱਚ ਸੰਗਤ ਵਾਸਾ ਪਾਏ ਦਾ, ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਇ ਸੰਸਰ ਸਹੀਐ, ਹਉ ਮੈਂ ਜਾਏ ਤਾਂ ਏਕੋ ਬੂਝੈ, ਸੋ ਗੁਰਮੁਖ ਸਹਿ ਸਮਾਏ ਦਾ, ਹਰ ਕੇ ਭਗਤ ਸਦਾ ਸੁਖਵਾਸੀ, ਬਾਲ ਸੁਭਾਏ ਅਤੀ ਤੋ ਦਾਸੀ, ਅਨਕ ਰੰਗ ਕਰੈ ਬਹੁ ਭਾਤੀ, ਜੋ ਪਿਤਾ ਪੂਤ ਲਾਡਾਏ ਦਾ, ਅਗਮਾ ਗੋਚਰ ਕੀਮਤ ਨਹੀਂ ਪਾਈ, ਤਾਂ ਮਿਲੀਐ ਜਾਂ ਲੈ ਮਿਲਾਈ, ਗੁਰਮੁਖ ਪ੍ਰਗਟ ਭਇਆ ਜਿੱਥੈ ਹਰ ਆਪ ਛਡਾਏ ਦਾ, ਵੱਡਾ ਸਾਹਿਬ ਅਗਮਾ ਥਾਹਾ, ਕਿਉਂ ਮਿਲੀਐ ਪ੍ਰਵੇ ਪ੍ਰਵਾਹ, ਕਾਟ ਸਿਲਕ ਜਿਸ ਮਾਰਗ ਪਾਏ, ਸੋ ਵਿੱਚ ਸੰਗਤ ਵਾਸਾ ਪਾਏ।

ਲੈ ਮਿਲਾਈ। ਗੁਰਮੁਖ ਪ੍ਰਗਟ ਭਇਆ ਤਿੰਨ ਜਨ ਕਉ, ਜਿਨ ਤੁਰ ਮਸਤਕ ਲੇਖ ਲਿਖਾਏਂਦਾ। ਤੂੰ ਆਪੇ ਕਰਤਾ ਕਾਰਨ ਕਰਨਾ, ਸ੍ਰਿਸ਼ਟ ਉਪਾਏ ਧਰੀ ਸਭ ਧਰਨਾ। ਜਨ ਨਾਨਕ ਸਰਨ ਭਇਆ ਹਰਿਦੁਆਰ ਹੈ, ਹਰ ਭਾਵੈ ਲਾਜ ਰਖਾਏਂਦਾ। ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਦੀਸੈ ਸੋ ਏਕੋ ਤੂੰ ਹੈ, ਬਾਣੀ ਤੇਰੀ ਸਰਵਣੀ ਸੁਣੀਐ। ਦੂਜੀ ਅਵਰ ਨਾ ਜਪ ਸਕਾਈ, ਸਗਲ ਤੁਮਾਰੀ ਧਾਰਨਾ। ਆਪ ਚਿਤਾਰੇ ਆਪਣਾ ਕੀਆ, ਆਪੇ ਆਪਿਆ ਪ੍ਰਭਥੀਆ। ਆਪ ਉਪਾਏ ਰਚਿਓਨ ਪਾਸਾਰਾ, ਆਪੇ ਕਟਕਟ ਸਾਰਨਾ। ਇੱਕ ਉਪਾਏ ਵੜ ਦਰਬਾਰੀ, ਇੱਕ ਉਦਾਸੀ ਇੱਕ ਕਰਬਾਰੀ। ਇੱਕ ਭੁੱਖੇ ਇੱਕ ਤ੍ਰਿਪਤ ਅਗਾਏ, ਸਭ ਸਹਿ ਤੇਰਾ ਪਾਰਨਾ। ਆਪੇ ਸਤ ਸਤ ਸਤ ਸਾਚਾ, ਪੋਤ ਪੋਤ ਭਗਤਨ ਸੰਗਰਾਚਾ। ਆਪੇ ਗੁਪਤ ਆਪੇ ਹੈ ਪ੍ਰਗਟ, ਆਪਣਾ ਆਪ ਪਸਾਰਨਾ। ਸਦਾ ਸਦਾ ਸਦ ਹੋ ਬਣਹਾਰਾ, ਉੱਚਾ ਅਗਮਾ ਥਾ ਅਪਾਰਾ। ਊਣੇ ਭਰੇ ਭਰੇ ਪਰ ਊਣੇ, ਇਹ ਚਲਤ ਸੁਆਮੀ ਕੇ ਕਾਰਣਾ। ਮੁਕਸਾ ਲਾਹੀ ਸੱਚੇ ਸਾਹਾ, ਨੈਣੀ ਪੇਖਾ ਅਗਮਾਥਾ। ਕਰਨੀ ਸੁਣ ਸੁਣ ਮੰਤਨ ਹਰਿਆ, ਮੇਰੇ ਸਾਹਿਬ ਸਗਲੇ ਉਦਾਹਰਣਾ। ਕਰ ਕਰ ਵੇਖੈ ਕੀਤਾ ਆਪਣਾ, ਜੀ ਜੰਤ ਸੋਈ ਹੈ ਜਪਣਾ। ਆਪਣੀ ਕੁਦਰਤ ਆਪੇ ਜਾਣੈ, ਨਦਰੀ ਨਦਰ ਨਿਹਾਲਣਾ। ਸੰਤ ਸਭਾ ਜੈ ਬੈਸੈ ਪ੍ਰਭ ਪਾਸੇ, ਆਨੰਦ ਮੰਗਲ ਹਰ ਚਲਤ ਤਮਾਸੇ। ਗੁਣ ਗਾਵੈ ਅਨਹਦ ਤੁਨ ਬਾਣੀ, ਤੈ ਨਾਨਕ ਦਾਸ ਚਿਤਾਰਨਾ। ਆਵਣ ਜਾਣਾ ਸਭ ਚਲਤ ਤੁਮਾਰਾ, ਕਰ ਕਰ ਦੇਖੈ ਖੇਲਿਆ ਪਾਰਾ। ਆਪ ਉਪਾਇਓ ਪਾਵਣ ਹਾਰਾ, ਆਪਣਾ ਕੀਆ ਪਾਲਣਾ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਸਦਾ ਸਦਾ ਜਾਈ ਬਲਿਹਾਰੀ। ਦੋਇ ਕਰ ਜੋੜ ਸਿਮਰੋ ਦਿਨ ਰਾਤੀ, ਮੇਰੇ ਸੁਆਮੀ ਅਗਮਿਆ ਪਾਰਨਾ। ਤੁਧ ਬਿਨ ਦੂਜੇ ਕਿੱਸਾ ਲਾਹੀ, ਏਕੋ ਏਕ ਜਪੀ ਮਨ ਮਾਹੀ। ਹੁਕਮ ਬੂਝ ਜਨ ਪਏ ਨਿਹਾਲਾ, ਇਹ ਭਗਤਾਂ ਕੀ ਕਹਲਣਾ। ਗੁਰ ਉਪਦੇਸ਼ ਜਪੀਐ ਮਨ ਸਾਚਾ, ਗੁਰ ਉਪਦੇਸ਼ ਰਾਮ ਰੰਗ ਰਾਚਾ। ਗੁਰ ਉਪਦੇਸ਼ ਤੁੱਟੈ ਸਭ ਬੰਧਨ, ਇਹੋ ਪਰਮ ਉਹ ਪਰ ਜਾਲਣਾ। ਜੈ ਰਾਖੈ ਸੋਈ ਸੁਖਥਾਨਾ, ਸਹਿਜੇ ਹੋਏ ਸੋਈ ਪਹਲਮਾਨਾ। ਬਿਨਸੇ ਬੈਰ ਨਾਹੀ ਕੋ ਬੈਰੀ, ਸਭ ਏਕੋ ਹੈ ਪਹਲਣਾ। ਡਰ ਚੁੱਕੇ ਬਿਨਸੇ ਅੰਧਿਆਰੇ, ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ। ਆਪ ਛੋੜ ਪਏ ਸਰਨਾਈ, ਜਿਸਕਾ ਸਾ ਤਿਸ ਕਹਲਣਾ। ਐਸਾ ਕੋ ਵੱਡ ਭਾਗੀ ਆਇਆ, ਆਠ ਪਹਿਰ ਜਿਨ ਖਸਮ ਤੇ ਆਇਆ। ਤੇ ਜਨ ਕੈ ਸੰਗ ਧਰੈ ਸਭ ਕੋਈ, ਸੋ ਪਰਿਵਾਰ ਸਧਾਰਨਾ। ਇਹ ਬਖਸ਼ੀਸ਼ ਖਸਮ ਤੇ ਪਾਵਾ, ਆਠ ਪਹਿਰ ਕਰ ਜੋੜ ਤੇ ਆਵਾ। ਨਾਮ ਜਪੀ ਨਾਮ ਸਹਿ ਸਮਾਵਾ, ਨਾਮ ਨਾਨਕ ਮਿਲੈ ਉਚਾਰਨਾ। ਮਾਰੂ ਮਹੱਲਾ ਪੰਜਵਾਂ, ਸੂਰਤ ਦੇਖਣਾ ਭੂਲ ਗਵਾਰਾ। ਮਿਥਨ ਮੁਹਾਰਾ ਝੂਠ ਫਸਾਰਾ, ਜਗ ਮੈਂ ਕੋਈ ਰਹਿਣ ਨਾ ਪਾਏ, ਨਿਚਲੇਕ ਨਰਾਇਣਾ। ਗੁਰਪੂਰੇ ਕੀ ਪਉ ਸਰਨਾਈ, ਮੋਹ ਸੋਗ ਸਭ ਪਰ ਮਿਟਾਈ। ਏਕੋ ਮੰਤਰ ਦ੍ਰਿੜਾਏ ਔਖਦ, ਸਚ ਨਾਮ ਰਿਦ ਗਾਇਣਾ। ਜਿਸ ਨਾਮੈ ਕਉ ਤਰਸੈ ਬਹੁ ਦੇਵਾ, ਸਗਲ ਭਗਤ ਜਾਂ ਕੀ ਕਰਦੇ ਸੇਵਾ। ਅਨਾਥਾ ਨਾਥ ਦੀਨ ਦੁਖ ਭੰਜਨ, ਸੋ ਗੁਰਪੂਰੇ ਤੇ ਪਾਇਣਾ। ਹੋਰ ਦੁਆਰਾ ਕੋਈ ਨਾ ਸੂਜੈ, ਤ੍ਰਿਭਵਨ ਧਾਵੈ ਤਾਂ ਕਿਛੂ ਨਾ ਬੂਝੈ। ਸਤਿਗੁਰ ਸਾਹੋ ਭੰਡਾਰ ਨਾਮ ਜਿਸ, ਇਹੋ ਰਤਨ ਤਿਸੈ ਤੇ ਪਾਇਣਾ। ਜਾਂ ਕੀ ਤੂਰ ਕਰੇ ਪੋਨੀਤਾ, ਸੁਰ ਨਰ ਦੇਵ ਨਾ ਭਾਵੈ ਮੀਤਾ। ਸਤ ਪੁਰਖ ਸਤਿਗੁਰ ਪਰਮੇਸ਼ਰ, ਜਿਸ ਭੇੜਤ ਪਾਰ ਪਰਾਇਣਾ। ਪਾਰ ਜਾਤ ਲੋੜੈ ਮਨ ਪਿਆਰੇ, ਕਾਮ ਤਿੰਨ ਸੋਹੀ ਦਰਬਾਰੇ। ਤ੍ਰਿਪਤ ਸੰਤੋਖ ਸੇਵਾ ਗੁਰਪੂਰੇ, ਨਾਮ ਕਮਾਏ ਰਸਾਇਣਾ। ਗੁਰ ਕੈ ਸ਼ਬਦ ਮਰੈ ਪੰਚ ਧਾਤੂ, ਭੈ ਪਾਰ ਬ੍ਰਹਮ ਹੋਵੈ ਨਿਰਮਲਾ। ਤੂੰ ਪਾਰਸ ਜਾ ਪੇਟੈ ਗੁਰਪੂਰਾ, ਤਾਂ ਪਾਰਸ ਪਰਸ ਦਿਖਾਇਣਾ। ਕਈ ਬੈਕੁੰਠ ਨਾਹੀ ਲਵੈ ਲਾਗੇ, ਮੁਕਤ ਬੱਪੜੀ ਪੀ

ਏਕੰਕਾਰ ਸਤਿਗੁਰ ਤੇ ਪਾਈਐ ਹਾਂ ਬਲ ਬਲ ਗੁਰ ਦਰਸਾਇਣਾ। ਗੁਰ ਕੀ ਸੇਵ ਨਾ ਜਾਣੈ ਕੋਈ, ਗੁਰ ਪਾਰ ਬ੍ਰਹਮਿਆ ਗੋਚਰ ਸੋਈ। ਜਿਸਨੋ ਲਾਇ ਲੈ ਸੋ ਸੇਵਕ, ਜਿਸਵਟ ਪਾਗ ਮਥਾਇਣਾ। ਗੁਰ ਕੀ ਮਹਿਮਾ ਬੇਦ ਨਾ ਜਾਣੈ, ਤੁਸ਼ਮਾਤ ਸੁਣ ਸੁਣ ਵਖਾਣੈ। ਪਾਰ ਬ੍ਰਹਮ ਅਪਰੰਪਰ ਸਤਿਗੁਰ, ਜਿਸ ਸਿਮਰਤ ਮਨ ਸੀਤ ਲਾਇਣਾ। ਜਾਂ ਕੀ ਸੋਏ ਸੁਣੀ ਮਨ ਜੀਵੈ, ਹਿਰਦੈ ਵਸੈ ਤਾਂ ਠੰਡਾ ਥੀਵੈ। ਗੁਰਮੁਖੋ ਅਲਾਏ ਤਾਂ ਸੋਭਾ ਪਾਏ, ਤਿਸ ਜਮਕੈ ਪੰਥ ਨਾ ਪਾਇਣਾ। ਸੰਤਨ ਕੀ ਸਰਣਾਈ ਪੜਿਆ, ਜੀਓ ਪ੍ਰਾਣ ਤਨਿਆ ਗੈ ਧਰਿਆ। ਸੇਵਾ ਸੁਰਤ ਨਾ ਜਾਣਾ ਕਾਈ, ਤੁਮ ਕਰੋ ਦਇਆ ਕਿਰਮਾਇਣਾ। ਨਿਰਗੁਣ ਕਉ ਸੰਗ ਲਿਹੋਰ ਲਾਏ, ਕਰ ਕਿਰਪਾ ਮੋਹਿ ਟੈ ਲੈ ਲਾਏ। ਪੱਖਾ ਫੇਰੋ ਪੀਸੋ ਸੰਤ ਆਗੈ, ਚਰਨ ਤੋਏ ਸੁਖ ਪਾਇਣਾ। ਬਹੁਤ ਦੁਆਰੇ ਭ੍ਰਮ ਭ੍ਰਮ ਆਇਆ, ਤੁਮਰੀ ਕਿਰਪਾ ਤੇ ਤੁਮ ਸਰਣਾਇਆ। ਸਦਾ ਸਦਾ ਸੰਤੈ ਸੰਗ ਰੱਖੋ, ਇਹੋ ਨਾਮ ਦਾਨ ਦੇਵਾਇਣਾ। ਪਏ ਕਿਰਪਾਲ ਗੁਸਾਈ ਮੇਰੇ, ਦਰਸ਼ਨ ਪਾਇਆ ਸਤਿਗੁਰ ਪੂਰੇ। ਸੁਖ ਸਹਿਜੋ ਸਦਾ ਆਨੰਦਾ, ਨਾਨਕ ਦਾ ਦਸਾਇਣਾ। ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ। ਪੌਣ ਪਾਣੀ ਬਹਿ ਸੰਤਰ ਸਿਮਰੈ, ਸਿਮਰੈ ਸਗਲਿਓ ਪਾਰ ਜਨਾ। ਸਿਮਰੈ ਖੰਡ ਦੀਪ ਸਭ ਲੋਵਾ, ਸਿਮਰੈ ਸਿਮਰੈ ਪਾਤਾਲ ਪੁਰੀਆ ਸੱਚ ਸੋਵਾ। ਸਿਮਰੈ ਖਾਣੀ ਸਿਮਰੈ ਬਾਣੀ, ਸਿਮਰੈ ਸਗਲੇ ਹਰ ਜਨਾ। ਸਿਮਰੈ ਬ੍ਰਹਮੇ ਬਿਸ਼ਨ ਮਹੇਸਾ, ਸਿਮਰੈ ਦੇਵ ਤੇ ਕੋਟ ਤੇ ਤੀਸਾ। ਸਿਮਰੈ ਜਖ ਦੈਤ ਸਭ ਸਿਮਰੈ, ਅਗੰਤ ਨ ਜਾਈ ਜਸਗਨਾ। ਸਿਮਰੈ ਪਸ ਪੰਖੀ ਸਭ ਭੂਤਾ, ਸਿਮਰੈ ਬਨ ਪਰਬਤ ਅਵਧੂਤਾ। ਲਤਾ ਬਲੀ ਸਾਖ ਸਭ ਸਿਮਰੈ, ਰਵ ਰਿਆ ਸਵਾਮੀ ਸਭ ਮਨਾ। ਸਿਮਰੈ ਥੂਲ ਸੂਖਮ ਸਭ ਜਨਤਾ, ਸਿਮਰੈ ਸਿੱਧ ਸਾਧਕ ਹਰ ਮੰਤਾ। ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ, ਸਗਲ ਪਵਨ ਕਾ ਪ੍ਰਭ ਧਨਾ। ਸਿਮਰੈ ਨਰ ਨਾਰੀ ਅਸਰਮਾ, ਸਿਮਰੈ ਜਾਤ ਜੋਤ ਸਵਰਨਾ। ਸਿਮਰੈ ਗੁਣੀ ਤਤਰ ਸਭੇ ਤੇ, ਸਿਮਰੈ ਰਹਿਣੀ ਅਰਜਨਾ। ਸਿਮਰੈ ਕੜੀ ਮੂਰਤ ਪਲ ਨਿਮਖਾ, ਸਿਮਰੈ ਕਾਲ ਅਕਾਲ ਸੋ ਸੋਚਾ। ਸਿਮਰੈ ਸਾਉਣ ਸ਼ਸਤਰ ਸੰਜੋਗਾ, ਅਲਖ ਨ ਲਖੀਐ ਇੱਕ ਖਿਨਾ। ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾਂ ਕੇ ਅੰਤਰ ਜਾਮੀ। ਕਰ ਕਿਰਪਾ ਜਿਸ ਭਗਤੀ ਲਾਵੋ, ਜਨਮ ਪਦਾਰਥ ਸੋਜਨਾ। ਜਾਂ ਕੈ ਮਨਮੂਠਾ ਪ੍ਰਭ ਅਪਨਾ, ਪੂਰੇ ਕਰਮ ਗੁਰ ਕਾ ਜਪ ਜਪਨਾ। ਸਰਬ ਨਿਰੰਤਰ ਸੋ ਪ੍ਰਭ ਜਾਤਾ, ਬਹੁ ਨ ਜੋਨੀ ਭਰਮ ਰੋਨਾ। ਗੁਰ ਕਾ ਸ਼ਬਦ ਵਸੈ ਮਨ ਜਾਂ ਕੈ, ਦੁਖ ਦਰਦ ਪ੍ਰਮਤਾ ਕਾ ਭਗੈ। ਸੁਖ ਸਹਿਜ ਆਨੰਦ ਨਾਮ ਰਸ, ਅਨੰਦ ਬਾਣੀ ਸਹਿ ਤੁਨਾ। ਸੋ ਤਨਵੰਤਾ ਜਿਨ ਪ੍ਰਭ ਧਿਆਇਆ, ਸੋ ਪਤਵੰਤਾ ਜਿਨ ਸਾਧ ਸੰਗ ਪਾਇਆ। ਪਾਰ ਬ੍ਰਹਮ ਜਾ ਕੇ ਮਨ ਉਠਾ, ਸੋ ਪੂਰ ਕਰਮ ਨਾਸ਼ਨਾ। ਜਲ ਥਲ ਮਹੀਅਲ ਸੁਆਮੀ ਸੋਈ, ਅਵਰ ਨ ਕਹੀਐ ਦੂਜਾ ਕੋਈ। ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ, ਅਵਰ ਨ ਦੀਸੈ ਏਕ ਬਿਨਾ। ਉੱਚੇ ਤੇ ਉੱਚਾ ਦਰਬਾਰਾ, ਕਹਿਣ ਨਾ ਜਾਈ ਅੰਤ ਨਾ ਪਾਰਾ। ਗਹਿਰ ਗੰਭੀਰ ਅਥਾ ਸੁਆਮੀ, ਅਤੁਲ ਨਾ ਜਾਈ ਕਿਆ ਮਿਨਾ। ਤੂੰ ਕਰਤਾ ਤੇਰਾ ਸਭ ਕੀਆ, ਤੁਝ ਬਿਨ ਅਵਰ ਨਾ ਕੋਈ ਬੀਆ। ਆਦ ਮੱਧ ਅੰਤ ਪ੍ਰਭ ਤੂੰ ਹੈ, ਸਗਲ ਪਸਾਰਾ ਤੁਮ ਤਨਾ। ਜਮ ਦੂਤ ਤਿਸ ਨਿਕਟ ਨਾ ਆਵੈ, ਸਾਧ ਸੰਗ ਹਰ ਕੀਰਤਨ ਗਾਵੈ। ਸਗਲ ਮਨੋਰਥ ਤਾਂ ਕੇ ਪੂਰਨ, ਜੋ ਸ਼ਰਵਣੀ ਪ੍ਰਭ ਕਾ ਜਸ ਸੁਨਾ। ਤੂੰ ਸਭਨਾ ਕਾ ਸਭ ਕੋ ਤੇਰਾ, ਸਾਚੇ ਸਾਹਿਬ ਗਹਿਰ ਗੰਭੀਰਾ। ਕਹੋ ਨਾਨਕ ਸੇਈ ਜਨ ਉਤਮ, ਜੋ ਪਾਵੈ ਸੁਆਮੀ ਤੁਮ ਮਨਾ। ਮਾਰੂ ਮਹੱਲਾ ਪੰਜਵਾਂ, ਪ੍ਰਭ ਸਮਰੱਥ ਸਰਬ ਸੁਖਦਾਨਾ। ਸਿਮਰੋ ਨਾਮ ਹੋ ਮਿਹਰਬਾਨਾ।

जन्म जन्म की मैल मिटावो, दीर्घ रोग मिटाए हरे औखद, हर निर्मल रापै मंगना। श्रवणी सुनाओ बिमल जा स्वामी, एकाओट तजो दुख कामी। निम्नि उपाय लगौं दास तेरे, कर सुकृत नाही संगना। रसना गुण गावे हर तेरे, मिटै कमाते अवगुण मेरे। सिमर सिमर स्वामी मन जीवै, पंच दूत तज तंगना। चरण कमल जप बोहित चरिया, संत संग मिल सागर तरिया। अर्चा बंदन हर संत निवासी, बाहुड़ जोन न नंगना। दास दासन को कर लिहो गोपाला, कृपा निधान दीन दयाला। सखा सहाई पूर्ण परमेश्वर, मिल कदे न होवी भंगना। मन तन अर्प धरी हर आगै, जन्म जन्म का सोया जागै। जिसका सा सोई प्रतपालक, हत त्यागी हूं मैं हंतना। जल थल पूर्ण अंतर जामी, घड़कट रव्या छल स्वामी। भरम पीत खोई गुरपूरै, एक रव्या सरबंगना। जत कत पेखाओ प्रभ सुख सागर, हर तोट भंडार नाही रतनागर। अगै अगा किशमित नहीं पाई, सो बूझै जिस कर पंगना। छाती शीतल मन तन ठंडा, जन्म मरण की मिटवी डंजा। कर गै काढ लिए प्रभ अपने, अम्यो तार दृष्टंगना। एको एक रव्या सब ठाई, तिसबिन दूजा कोई नाही। आद मद अंत प्रभ रव्या, तृष्ण बुझी परमंगना। गुर परमेसर गुर गोबिंद, गुर करता गुर सदबख्शंद। गुर जप जाप जपत फल पाया, ज्ञान दीपक संत संगना। जो पेखा सो सब के स्वामी, जो सुनना सो प्रभ की बानी। जो कीनो सो तुम्हें करायो, शरण सहाई संत तना। जाचक जाचे तुम्हें अराद, पतत पावन पूर्ण प्रभ साद। एको दान सर्व सो गुण निद, आन मंगन ने किंचना। काया पात्र प्रभ करने हारा, लगी लाग संत संगारा। निर्मल सोए बनी हर बाणी, मन नाम जीठ रंगना। सोलह कला संपूर्ण फलिया, अंत कला हुए ठाकर चढ़िया। आनंद विनोद हर नाम सुख नानक, अमृत रस हर पुंचना। मारू सोलहे महला पंजवा, एको अंकार सतगुर प्रसाद। तू साहिब हों सेव कीता, जियो पिंड सब तेरा दीता। करन करावन सब तू है नाही किछ साड़ा। तुम्हें पठाए ता जग मैं आए, जो तुद पाणा से कर्म कमाए। तुझ ते बाहर किछु ना होवा, ता पी नाही किछ काड़ा। उहां हुक्म तुम्हारा सुनिए, इहां हर जस तेरा पढ़िए। आपे लेखा लेखै आपे, तुम स्यो नाही किछ झाड़ा। तू पिता सब बारक थारे, ज्यो खिलावै त्यों खेलन हारे। उजड़ मार्ग सब तुम ही कीना, चलै नाही को वे पाड़ा। एक बैसाए रखे ग्रह अंतर, एक पठाए देह दसंतर। एक ही कौ कास एक ही कौ राजा, इन मैं कहिए क्या कूड़ा। कमन सो मुक्ति कमन सो नरका, कमन सहसारी कमन सो भगता। कमन सो दाना कमन सो होछा, कमन सो सुरता कमन जड़ा। हुक्मे मुक्ति हुक्मे नरका, हुक्म संसारी हुक्मे भगता। हुक्मे होछा हुक्मे दाना, दूजा नाही अवर धड़ा। सागर की ना आत्म पारा, एक खड़े रसा तलकार। मनमुख गावारा एक ना पार लंघावै आपे, सतगुर जन का सच बेड़ा। कौतक काल एह हुक्म पठाया, जी जन त्यो पाए समाया। वेखै विकसै सब रंग माने, रचन कीना एक अखाड़ा। वड्डा साहेब वड्डी नाई, वड्डा तार वड्डी जिस जाई।
ਅਗਮਾ ਗੋਚਰ ਬਿਆਨਤਾ ਤੋਲਾ ਹੈ ਨਾਹੀ ਕਿਛ ਅਹਾੜਾ ਕੀਮਤ ਕੋਈ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੁਗਿਆਨੀ ਆਪ ਧਿਆਨੀ ਆਪ ਸਤਵੰਤਾ ਅਤਗਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਦਿਨ ਸੁਨ ਸਮਾਇਆ ਕੇਤੜਿਆਂ ਦਿਨ ਤੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸਿਵਰ ਤਾਈਆਂ ਅੰਤਰ ਆਪੇ ਸੀਤਲ ਠਾਰ ਗੜਾ ਜਿਸੈ ਨਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਵਾਜੇ ਤਿਸ ਹੀ ਸੁਖ ਤਿਸ ਹੀ ਠਕਰਾਈ ਤਿਸੈ ਨਾ ਆਵੈ ਜਮ ਨੇੜਾ ਕੀਮਤ ਕਾਗਦ ਕਹੀ ਨਾ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦ ਮਦ ਅੰਤ ਪ੍ਰਭ ਸੋਈ ਹਾਥ ਤਿਸੈ ਕਹਿ ਨੇ ਬੇੜਾ ਤਿਸੈ ਸਰੀਕ ਨਾਹੀ ਰੇ ਕੋਈ ਕਿਸ ਹੀ ਬੁੱਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ ਮਾਰੂ ਮਹੱਲਾ ਪੰਜਵਾਂ ਅਚਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਧਸੂਦਨ ਦਾ ਮੋਦਰ ਸਵਾਮੀ ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਵ ਅਸਰ ਸੰਘਾਰੇ ਜਗ ਜੀਵਨ ਅਵਨਾਸੀ ਠਾਕਰ ਘੜ ਘੜ ਵਾਸੀ ਹੈ ਸੰਗਾ ਧਰਣੀ ਧਰ ਈਸ ਨਰ ਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਤਰਾਇਣ ਬਾਵਨ ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚੱਕਰ ਪਾਰ ਦਨਸ ਅਨੁਪਿਆ ਬਨਵਾਲੀ ਚੱਕਰ ਪਾਣ ਦਰਸਿਆ ਨੂਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਛਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਬਾਸ ਦੇਵ ਨਿਰੰਜਨ ਦਾਤੇ ਬਰਨਾ ਸਾਕਉ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਦੀ ਲੱਜਾ ਨਿਵਾਰ ਉਦਾਹਰਣ ਕਮਲਾ ਕੰਤ ਕਰੈ ਕੰਤੂਹਲ ਆਨੰਦ ਬਿਨੋਦੀ ਨੇ ਸੰਗਾ ਅਮੋਗ ਦਰਸ਼ਨ ਅਜੂਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਉ ਅਬਨਾਸੀ ਅਬਗਾਤਿਆ ਗੋਚਰ ਸਭ ਕਿਛ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈਕੁੰਠ ਕੇ ਵਾਸੀ ਮਾਸ਼ਕਸ਼ ਕੂਰਮ ਆਗਿਆ ਉਤਰਾਸੀ ਕੇਸਵ ਚਲਤ ਕਰੈ ਨਿਰਾਲੇ ਕੀਤਾ ਲੋੜੈ ਸੋ ਹੋਏਗਾ ਨਿਰਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤੁਰਭੁਜ ਕਹਾਇਆ ਸਾਵਰ ਸੁੰਦਰ ਰੂਪ ਬਣਾਵੈ ਬੇਣ ਸੁਨਤ ਸਭ ਮੋਹੈਗਾ ਬਨਮਾਲਾ ਵਿਭੂਖਨ ਕਮਲ ਲੈਨ ਸੁੰਦਰ ਕੁੰਡਲ ਮੁਕਟ ਬੈਨ ਸੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤਸੰਗਾ ਪੀਤ ਪਿਤੰਬਰ ਤ੍ਰਿਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰਿੰਗ ਤਰ ਭਗਵਾਨ ਬੀਠਲਾ ਮੈਂ ਗਣਤ ਨਾ ਆਵੈ ਇਹ ਸਰਬੰਗਾ ਨਿਹ ਕੰਟਕ ਨਿਹ ਕੇਵਲ ਕਹੀਐ ਧਨੰਜੈ ਜਲਥਲ ਹੈ ਮਹੀਐ ਮ੍ਰਿਤ ਲੋਕ ਭਇਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਭੱਗਾ ਪਤਤ ਪਾਵਨ ਦੁਖ ਪੈ ਭੰਜਨ ਅਹੰਕਾਰ ਨਿਵਾਰਨ ਹੈ ਪਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਪਿੱਗਾ ਨਿਰੰਕਾਰਿਆ ਸ਼ਾਲਿਆ ਡੋਲੋ ਜੋਤ ਸਰੂਪੀ ਸਭ ਜਗ ਮੋਲੋ ਸੋ ਮਿਲੈ ਜਿਸ ਆਪ ਮਿਲਾਏ ਆਪੋ ਕੋਈ ਨਾ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਓ ਪਾਵੈ ਆਪ ਕੋ ਪਾਵੈ ਤੁਦਲੇਪ ਨਹੀਂ ਇਕ ਤਿਲਰੰਗਾ ਏਕ ਜੀਹੀ ਗੁਣ ਕਮਨ ਵਖਾਨੈ ਸਹਿਜ ਫਨੀ ਸੇਖ ਅੰਤ ਨਾ ਜਾਣੈ ਨਵ ਤਨ ਨਾਮ ਜਪੈ ਦਿਨ ਰਾਤੀ ਇਹ ਗੁਣ ਨਾਹੀ ਪ੍ਰਭ ਕੈ ਸੰਗਾ ਓਟ ਗਹੀ ਜਗਤ ਪਿਤ ਸਰਨਾਇਆ ਭੈ ਭਯਾਨਕ ਜਮਦੂਤ ਦੁੱਤਰ ਹੈ ਮਾਇਆ
ਹੋ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਤਨ ਕੈ ਸੰਗ ਸੰਗਾ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਇੱਕ ਮੰਗੋ ਦਾਨ ਗੋਬਿੰਦ ਸੰਤਰੇਨਾ। ਮਸਤਕ ਲਾਏ ਪਰਮ ਪਦ ਪਾਵੋ, ਜਿਸ ਪ੍ਰਾਪਤ ਸੋ ਪਾਵੇਗਾ। ਜਿਨ ਕਉ ਕਿਰਪਾ ਕਰੀ ਸੁਖਦਾਤੇ, ਤਿਰ ਸਾਧੂ ਚਰਨ ਲਹਿਰਦੈ ਪਰਾਤੇ। ਸਗਲ ਨਾਮ ਨਿਧਾਨ ਤਿਨ ਪਾਇਆ, ਅਨਹਦ ਸ਼ਬਦ ਮਨ ਵਾਜੰਗਾ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਹੋ ਨਾਨਕ ਭਗਤ ਭਏ ਸਰਨਾਈ, ਦੇਹੋ ਦਰਸ਼ਮਨ ਰੰਗ ਲਗਾ। ਤੇਰੀ ਗਤਮਿਤ ਤੂੰ ਹੈ ਜਾਣੈ, ਤੂੰ ਆਪੇ ਕਥੈ ਤੈ ਆਪ ਵਖਾਣੈ। ਨਾਨਕ ਦਾਸ ਦਾਸਨ ਕੋ ਕਰੀਓ, ਹਰ ਭਾਵੈ ਦਾਸਾ ਰਾਗ ਸੰਗਾ। ਮਾਰੂ ਮਹੱਲਾ ਪੰਜਵਾਂ, ਅੱਲੈ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆਂ ਕੇ ਧੰਦੇ। ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ। ਸੱਚ ਨਿਵਾਜ ਯਕੀਨ ਮੁਸੱਲਾ, ਮਨਸਾ ਮਾਰਨ ਵਾਰੋ ਆਸਾ। ਦੇਹ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ। ਸਰਾ ਸਰੀਅਤ ਲੇ ਕਮਾਵੋ, ਤਰੀਕ ਤਰਕ ਖੋਜ ਟੋਲਾਵੋ। ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ। ਕੁਰਾਨ ਕਤੇਬ ਦਿਲ ਮਾਏ ਕਮਾਹੀ, ਦਸ ਔਰਾਤ ਰੱਖੋ ਬਦਰਾਹੀ। ਪੰਚ ਮਰਦ ਸਿਦਕ ਲੇ ਬੰਧੋ, ਖੈਰ ਸਬੂਰੀ ਕਬੂਲ ਪਰਾ। ਮੱਕਾ ਮਿਹਰ ਰੋਜਾ ਪੈ ਖਾਕਾ, ਪਿਸਤ ਪੀਰ ਲਫਜ ਕਮਾਏ ਅੰਦਾਜਾ। ਹੂਰ ਨੂਰ ਮੁਸਕ ਖੁਦਾਇਆ, ਬੰਦਗੀ ਅੱਲੈ ਆਲਾ ਹੁਜਰਾ। ਸੱਚ ਕਮਾਵੈ ਸੋਈ ਕਾਜੀ, ਜੋ ਦਿਲ ਸੋਧੈ ਸੋਈ ਹਾਜੀ। ਸੋ ਮੁੱਲਾ ਮਲਿਊਨ ਨਿਵਾਰੈ, ਸੋ ਦਰਵੇਸ਼ ਜਿਸ ਧਰਾ। ਸਭੇ ਵਕਤ ਸਭੇ ਕਰ ਵੇਲਾ, ਖਾਲਕ ਯਾਦ ਲੈ ਮੈਂ ਮੌਲਾ। ਤਸਬੀ ਯਾਦ ਕਰੋ ਦਸ ਮਰਦਨ, ਸੁਨਤ ਸੀਲ ਬੰਧਨ ਬਰਾ। ਦਿਲ ਮੈਂ ਜਾਨੋ ਸਭ ਫਿਲਹਾਲਾ, ਖਿਲਖਾਨਾ ਬਿਰਾਦਰ ਹਮੂ ਜੰਜਾਲਾ। ਮੀਰ ਮਲਕ ਉਮਰੇ ਫਾਨਾਇਆ, ਏਕ ਮੁਕਾਮ ਖੁਦਾਏ ਦਰਾ। ਅਵਲ ਸਿਫਤ ਦੂਜੀ ਸਾਬੂਰੀ, ਤੀਜੈ ਹਲੇਮੀ ਚੌਥੈ ਖੈਰੀ। ਪੰਜਵੇਂ ਪੰਜੇ ਇਕਤ ਮੁਕਾਮੈ, ਇਹ ਪੰਜ ਵਖਤ ਤੇਰੇ ਅਪਰ ਪਰਾ। ਸਗਲੀ ਜਾਨ ਕਰੋ ਮੌਦੀਫਾ, ਬਦ ਅਮਲ ਛੋੜ ਕਰੋ ਹੱਥ ਪੂਜਾ। ਖੁਦਾਏ ਏਕ ਬੁਝ ਦੇਵੋ ਬਾਂਗਾ, ਬੁਰਗੂ ਬਰਖੁਰਦਾਰ ਖਰਾ। ਹੱਕ ਹਲਾਲ ਬਖੋਰੋ ਖਾਣਾ, ਦਿਲ ਦਰਿਆਓ ਤੋ ਮੈਲਾਣਾ। ਪੀਰ ਪਛਾਣੈ ਪਿਸਤੀ ਸੋਈ, ਅਜਰਾਈਲ ਨਾ ਦੋਈ ਠਰਾ। ਕਾਇਆ ਕਿਰਦਾਰ ਔਰਤ ਯਕੀਨਾ, ਰੰਗ ਤਮਾਸੇ ਮਾਣ ਹਕੀਨਾ। ਨਾਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ। ਦੁਨੀਆ ਰੰਗ ਨਾ ਆਵੈ ਨੇੜੈ, ਜਿਉ ਕੁਸਮ ਪਾਟ ਕਿਉ ਪਾਕ ਹਰਾ। ਜਾਂ ਕਉ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ। ਸੋਈ ਸੇਖ ਮਸਾਏ ਕਹਾ ਜੀ, ਸੋ ਬੰਦਾ ਜਿਸ ਨਜ਼ਰ ਨਰਾ। ਕੁਦਰਤ ਕਾਦਰ ਕਰਨ ਕਰੀਮਾ, ਸਿਫਤ ਮੁਹੱਬਤ ਅਥਾ ਰਹੀਮਾ। ਹੱਕ ਹੁਕਮ ਸੱਚ ਖੁਦਾਇਆ, ਬੁਝ ਨਾਨਕ ਬੰਦ ਖਲਾਸ ਤਰਾ। ਮਾਰੂ ਮਹੱਲਾ ਪੰਜਵਾਂ, ਪਾਰ ਬ੍ਰਹਮ ਸਭ ਊਚ ਬਿਰਾਜੇ। ਆਪੇ ਥਾਪੋ ਥਾਪੇ ਸਾਜੇ, ਪ੍ਰਭ ਕੀ ਸਰਨ ਗਹਿਤ ਸੁਖ ਪਾਈਐ। ਕਿਛ ਭਉ ਨਾ ਵਿਆਪੈ ਬਾਲਕਾ, ਗਰਭ ਅਗਨ ਮੈਂ ਜਿਨੈ ਉਬਾਰਿਆ। ਰਕਤ ਕਿਰਮ ਮੈਂ ਨਹੀਂ ਸੰਘਾਰਿਆ, ਆਪਣਾ ਸਿਮਰਨ ਦੇ ਪ੍ਰਤਪਾਲਿਆ। ਉਹ ਸਗਲ ਘਟਾ ਕਾ ਮਾਲਕਾ, ਚਰਨ ਕਮਲ ਸਰਨ ਆਈ ਆਇਆ। ਸਾਧ ਸੰਗ ਹੈ ਹਰ ਜਸ ਗਾਇਆ, ਜਨਮ ਮਰਨ ਸਭ ਦੁੱਖ ਨਿਵਾਰੇ। ਜਪ ਹਰ ਹਰ ਪਉ ਨਹੀਂ ਕਾਲਕਾ, ਸਮਰੱਥ ਅਕਥ ਹੈ ਗੋਚਰ ਦੇਵਾ। ਜੀ ਜੰਤ ਸਭ ਤਾਂ ਕੀ ਸੇਵਾ, ਅੰਡਜ ਜੇਰਜ ਸੇਤਜ ਉਤਪੁਜ, ਬਹੁ ਪ੍ਰਕਾਰੀ ਪਾਲਕਾ। ਤਿਸੈ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰ ਮਾਨਾ।
ਕਰ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ਆਦ ਅੰਤ ਮੱਧ ਪ੍ਰਭ ਸੋਈ ਆਪੇ ਕਰਤਾ ਕਰੇ ਸੋਈ ਭ੍ਰਮ ਪਵ ਮਿਟਿਆ ਸਾਧ ਸੰਗ ਤੇ ਦਾਲਦ ਨਾ ਕੋਈ ਕਾਲਕਾ ਊਤਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋ ਰਵਾਲਾ ਬਾਸਨ ਮੇਟ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ਸੰਤਾਂ ਕੀ ਹੈ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੈ ਨਾਲੀ ਸਾ ਸਾ ਸਾ ਰਾਧਨ ਹਰ ਹਰ ਕਿਉ ਸਿਮਰਤ ਕੀ ਜੈ ਆਲਕਾ ਜੈ ਦੇਖਾਂ ਤੈ ਅੰਤਰਜਾਮੀ ਨਿਮਖਣਾ ਵਿਸਰਾਓ ਪ੍ਰਭ ਮੇਰੇ ਸਵਾਮੀ ਸਿਮਰ ਸਿਮਰ ਜੀਵੈ ਤੇਰੇ ਦਾਸਾ ਬਣ ਜਲ ਪੂਰਨ ਥਾਲਕਾ ਤੱਤੀ ਵਾਉ ਨਾ ਤਾਂ ਕਉ ਲਾਗੈ ਸਿਮਰਤ ਨਾਮ ਅੰਦਨ ਜਾਗੈ ਅਨੰਦ ਬਿਨੋਦ ਕਰੇ ਹਸ ਸਿਮਰਨ ਤਿਸ ਮਾਇਆ ਸੰਗ ਨਾ ਤਾਲਕਾ ਰੋਗ ਸੋਗ ਦੁਖ ਤਿਸ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇਹ ਪ੍ਰਪ੍ਰੀਤਮ ਸੁਣ ਬੇਨੰਤੀ ਖਾਲਕਾ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰੇ ਦਾਸ ਅਪਾਰੇ ਤੇਰਾ ਰੰਗ ਰਤੇ ਤੁਧ ਜਿਹੇ ਵਿਰਲੇ ਕੇਈ ਪਾਲਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰੈ ਨਾਹੀ ਕਾਹੂ ਬੇਰਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲਕਾ ਸਾਜਨ ਮੀਤ ਪਿਆਰਾ ਸੋਈ ਏਕ ਦਰਡਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ ਤਿਸ ਜਨ ਕਉ ਉਪਦੇਸ਼ ਨਿਰਮਾਲਕਾ ਤੁਧ ਵਿਣ ਨਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲਿਹਾਰੀ ਸਤਿਗੁਰ ਪੂਰੇ ਜਿਨ ਖੰਡਿਆ ਪਰਮਿਆ ਨਾਲਕਾ ਸਾਸ ਸਾਸ ਪ੍ਰਭ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਉ ਤਿਆਈ ਨਾਨਕ ਸੰਤ ਤੇਰਾ

ਲਾਵਣਾ ਧਾਰ ਅਨੁਗ੍ਰਹੋ ਸਵਾਮੀ ਮੇਰੇ ਘਟ ਘਟ ਵਸੈ ਸਭਨ ਕੈ ਨੇਰੇ ਹਾਥ ਮਾਰੈ ਕਛੂਐ ਨਾਹੀ ਜਿਸ ਜਣਾਏ ਤਿਸੈ ਜਣਾਵਣਾ ਜਾਂ ਕੈ ਮਸਤਕ ਤੁਰ ਲਿਖ ਪਾਇਆ ਤਿਸੀ ਪੁਰਖ ਨਾ ਵਿਆਪੈ ਮਾਇਆ ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨਾ ਲਾਵਣਾ ਆਗਿਆ ਦੁਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਬਿਰਲੈਹੀ ਚੀਨੇ ਤਾਂ ਕੀ ਕੀਮਤ ਕਹਿਣ ਨਾ ਜਾਈ ਜਤ ਕਾ ਤੋਹੀ ਸਮਾਵਣਾ ਸੋਈ ਭਗਤ ਸੋਈ ਵਰਦਾਤਾ ਸੋਈ ਪੂਰਨ ਪੁਰਖ ਵਿਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਭਾਵਣਾ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਵਧੈ ਘਟੈ ਨਾ ਘਟਾਏ ਸੋਈ ਹੋਏ ਜੇ ਕਰਤੇ ਭਾਵੈ ਕਹਿ ਕਹਿ ਆਪ ਵਜਾਵਣਾ ਅੰਧ ਕੂਪ ਤੇ ਸੇਈ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਿਰਪਾ ਧਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋ

0: ਗੁਣ ਤੇ ਗੁਣ ਮਿਲ ਪਾਈ ਹੈ ਜੇ ਸਤਿਗੁਰ ਮਹੇ ਸਮਾਏ ਮੋਲ ਅਮੋਲ ਨਾ ਪਾਈ ਹੈ ਵਣਜਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬੋ ਨਾ ਹੋਵੇ ਘਾਟ ਮਹੱਲਾ ਚੌਥਾ ਨਾਮ ਵਿਹੂਣੇ ਭਰਮ ਸਹਿ ਆਵੇ ਜਾਵੇ ਨੀਤ ਇੱਕ ਬੰਧ ਇੱਕ ਢੀਲਿਆ ਇੱਕ ਸੁਖੀ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਪਰਮ ਗੜ ਕੱਟਿਆ ਮੋਹ ਲੋਭ ਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰਸ਼ਬਦ ਵਿਚਾਰਾ ਸੱਚ ਸੰਜਮ ਮਤੀ ਉਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਪਾਈ ਸਬਦੇ ਕਰੇ ਪਿਆਰ ਸਤ ਸੰਗਤ ਸਿਓ ਮਿਲਦੋ ਰਹਿ ਸੱਚੇ ਤਰੇ ਪਿਆਰ ਵਿੱਚੋ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ ਗੁਣਾ ਕੀ ਰਾਹ ਸੰਗਰੈ ਅਵਗੁਣ ਕੱਢੈ ਵਿਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋਡੈ ਆਪਣਾ ਦੂਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪੈ ਤੇਰੇ ਡਰ ਨਾ ਹੈ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋਏ ਥੈ ਚਾਲ ਸੋ ਸਾਗਰ ਲੈਰੀ ਦੇ ਠਾਕ ਨਾ ਸੱਚੈ ਬੋਏ ਥੈ ਜੇ ਗੁਰ ਤੀਰਕ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ ਪੌੜੀ ਨਿਹ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੈ ਤਖ਼ਤ ਬੈਠਾ ਨਿਉ ਕਰ ਸਤਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣਿਆਈ ਐਥੈ ਸੁਖਦਾ ਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰਸੋ ਜੀ ਪਾਈ ਸਲੋਕ ਮਹੱਲਾ ਪਹਿਲਾ ਪੂਲੀ ਪੂਲੀ ਮੈਂ ਫਿਰੀ ਭਾਦਰ ਕਹਿ ਨਾ ਕੋਏ ਪੁੱਛੋ ਜਾਏ ਸਿਆਣਿਆ ਦੁਖ ਕਾਟੈ ਮੇਰਾ ਕੋਏ ਸਤਿਗੁਰ ਸਾਚਾ ਮਨ ਵਸੈ ਸਾਜਨ ਉਤ ਹੀ ਠਾਏ ਨਾਨਕ ਮੰਤ੍ਰ ਪਤਾਸੀਐ ਸਿਫਤੀ ਸਾਚੈ ਨਾਏ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ ਆਪੇ ਕਿਸੀ ਬਖਸ ਲੈ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲੱਖਾ ਗੁਰਪ੍ਰਸਾਦੀ ਉੱਭਰੇ ਜਿਨ ਹਰ ਰਸ ਚੱਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿਨ੍ਹਾਂ ਗੁਰ ਨਹੀਂ ਪੇਟਿਆ ਪੈ ਕੀ ਨਾਹੀ ਬਿੰਦ ਆਵਣ ਜਾਵਣ ਦੁੱਖ ਘਣਾ ਕਦੇ ਨਾ ਚੁੱਕੈ ਚਿੰਦ ਕਾਪੜ ਜਿਵੇ ਪਿਛੋੜੀਐ ਕੜੀ ਮੁਹਤ ਕੜੀ ਹਾਲ ਨਾਨਕ ਸੱਚੇ ਨਾਮ ਬਿਨ ਸਿਰਹੋ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਿਰ ਭਵਨ ਟੂੰਡੀ ਸੱਜਣਾ ਹਉਮੈ ਬੁਰੀ ਜਗਤ ਨਾ ਚੁਰ ਹੀ ਅੜੇ ਸੱਚ ਚਉ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰਸ਼ਬਦ ਨਿਸਾਣੇ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਐਥੈ ਓਥੈ ਮੁਕਤ ਹੈ ਜਿਨ ਰਾਮ ਪਛਾਣੇ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਪ੍ਰਰਵੈ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਿਨਸ ਸਦਾ ਭਲੀ ਪ੍ਰਕਹਿ ਹਿਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ ਪਿਰ ਖੁਸੀਏ ਧਨ ਰਾਵੀਏ ਧਨ ਔਰ ਨਾਮ ਸਿੰਗਾਰ ਨਾਨਕ ਤਨ ਆਗੈ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸਰੇ ਪਈਏ ਕੰਤਕੀ ਕੰਤ ਅਗਮ ਥਾਹੋ ਨਾਨਕ ਤਨ ਸੁਹਾਗਣੀ ਜੋ ਪਾਵੈ ਵੇ ਪ੍ਰਵਾਹੋ ਪੌੜੀ ਤਖਤ ਰਾਜਾ ਸੋਬਹਿ ਜੇ ਤਖਤੈ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖੀਐ ਦੂਜੇ ਪਾਏ ਦੁੱਖ ਹੋਈ ਕੀਤਾ ਕਿਆ ਸਾ ਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨਿਹਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪ੍ਰੇਕ ਹੈ ਪਿਰ ਬਿਨ ਖਾਲੀ ਨਾ ਹੈ ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹੇ ਸਮਾਹੇ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਤਿਉਂ ਦਰ ਸਾਹਿਬ ਛੁੱਟੀਐ ਜੇ ਰਾਚੈ ਸੱਚ ਰੰਗ ਗੂੜੈ ਰੰਗਿਆ ਭਾਰਕੈ ਨਾਨਕ ਗੁਰਪ੍ਰਸਾਦੀ ਛੁੱਟੀਐ ਜੇ ਚਿੱਤ ਲਾਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰਿਸ਼ਟ ਸਭ ਸਾਜੀਆਂ ਨੂੰ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰਸਬਦੀ ਕਮਲ ਵਿਗਸਿਆ ਇਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਿ ਸਵੀਜੈ ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਪੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਪੇਰੰਗ ਪੌੜੀ ਜੋ ਜਨ ਲੂਜੈ ਮਨੈ ਸਿਉਂ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿਨੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸਚ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗਤ ਨੇ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹੱਥ ਨਾ ਲੱਦੀਆ ਸਬਦ ਦੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵੋ ਨਾ ਕੋਏ ਐਸਾ ਸਤਿਗੁਰ ਲੋੜ ਲਹੋ ਜਿਸ ਜੇਵੜੇ ਅਵਰ ਨਾ ਕੋਏ ਤਿਸਰ ਨਾਈ ਛੁੱਟੀਐ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੇ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਹੰਕਾਰ ਮਰੈ ਦੁਖ ਪਾਵੈ ਅੰਧੇ ਆਪਣਾ ਪਛਾਣਨੀ ਦੂਜੇ ਪਚ ਜਾਵੈ ਅਤ ਕ੍ਰੋਧ ਸਿਉ ਲੂਜਦੇ ਅੱਗੇ ਪਿੱਛੇ ਦੁਖ ਪਾਵੈ ਹਰ ਜੀਉ ਹੰਕਾਰ ਨਾ ਪਾਵਈ ਵੇਦ ਕੂਕ ਸੁਣਾਵੈ ਹੰਕਾਰ ਮੋਏ ਸੇ ਵਿਗਤੀ ਗਏ ਮਰ ਜਨਮੈ ਫਿਰ ਆਵੈ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਇਹੋ ਮਾਰੀਐ ਗੁਰਸਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਿਗੁਰ ਪੇਟੈ ਸੋਏ ਪੌੜੀ ਦੋਵੇਂ ਤਰਫਾ ਉਪਾਈ ਓਨ ਵਿੱਚ ਸਖਤ ਸੇ ਵਾਸਾ ਸਖਤੀ ਕਿਰੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰਸੇਵੈ ਸਾਂਤ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸਤ ਸੋ ਦੇਖ ਉਤਮ ਹਰਦਾਸਾ ਨਾਨਕ ਨਾਮ ਬਿਨਾ ਕੋਥਿਰ ਨਹੀਂ ਨਾਮੇ ਬਲਜਾਸਾ ਸਲੋਕ ਮਹੱਲਾ ਤੀਜਾ ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵ ਖੰਡ ਮੱਧੇ ਪੂਜੀਆ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਏ ਚੌਕੇ ਪਿੱਟੈ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪੋ ਪਾਏ ਕਰੇ ਆਪ ਆਪੇ ਨਜ਼ਰ ਕਰੇ ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉਂ ਲੂਜੈ ਗੁਰ ਸਬਦੀ ਹਰ ਭੇਦੀ ਹੈ ਹਰ ਜਪ ਹਰ ਬੂਜੈ ਸੋ ਹਰ ਸਰਨ ਆਈ ਛੁੱਟੀ ਹੈ ਜੋ ਮਨ ਸਿਉਂ ਜੂਜੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖਣਾ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਅਲੱਗੋ ਜੋਏ ਮਧੂਕੜੋ ਸਾਰੰਗ ਪਾਣ ਸਵਾਏ ਹੀਰਾ ਹੀਰਾ ਬੇਦਿਆ ਨਾਨਕ ਕੰਠ ਸੁਭਾਏ ਪੌੜੀ ਮਨਮੁਖ ਕਾਲ ਵਿਆਪਦਾ ਮੋਹੇ ਮਾਇਆ ਲਾਗੇ ਖਿਨ ਮੈਂ ਮਾਰ ਪਛਾੜ ਸੀ ਭਾਏ ਦੂਜੇ ਠਾਗੇ ਫਿਰ ਵੇਲਾ ਹੱਥ ਨਾ ਆਵਈ ਜਮ ਕਾ ਡੰਡ ਲਾਗੇ ਤਿੰਨ ਜਮ ਡੰਡ ਨਾ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਧ ਛਡਾਵਣੀ ਸਭ ਤੁਧੈ ਲਾਗੇ ਸਲੋਕ ਮਹੱਲਾ ਪਹਿਲਾ ਸਰਬੇ ਜੋ ਅਗੱਛਮੀ ਦੁੱਖ ਕਨੇਰੋ ਆਥ ਕਾਲਰ ਲਾਦਸ ਸਰ ਲਾਂਘਣਾ ਲਵ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਅਖੁੱਟੋ ਦਰ ਵਿਆਪਾਰ ਨਾਨਕ ਵੱਖਰ ਨਿਰਮਲੋ ਧਨ ਸਾਹੋ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਣ ਮਾਥੈ ਉਬੈ ਜਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰੇ ਹੋਣ ਵਿੱਚ ਨਵਨਿਦ ਨਾਮ ਇੱਕ ਆਪੇ ਭਰਮ ਭੁਲਾਇਨ ਤਿੰਨੇ ਫੁਲਕਾਮ ਇਕਨੀ ਗੁਰਮੁਖ ਬੁੱਝਿਆ ਹਰ ਆਤਮ ਰਾਮ ਇਕਨੀ ਸੁਣ ਕੇ ਮੰਨਿਆ ਹਰਿ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਭੋ ਲੱਤਣ ਪੈ ਮਨ ਵਸੈ ਹੇਕੈ ਪਦ ਰਹੀੜ ਅਤ ਡਾਹਪਣ ਦੁੱਖ ਘਣੋ ਤੀਨੇ ਥਾਵ ਭਰੀਡ ਮਹੱਲਾ ਪਹਿਲਾ ਮਾਂਦਲ ਬੇਦ ਸੇ ਬਾਜਣੋ ਘਣੋ ਤੜੀਐ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਏ ਮਹੱਲਾ ਪਹਿਲਾ ਸਾਗਰ ਗੁਣੀਆ ਥਾ ਹੋ ਕਿਨਹਾ ਥਾਲਾ ਦੇਖੀਐ ਵੱਡਾ ਵੇ ਪ੍ਰਵਾਹ ਹੋ ਸਤਿਗੁਰ ਮਿਲੈ ਤਾਂ ਪਾਰ ਪਾਵਾਂ ਮਝ ਭਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਪੌੜੀ ਜਿੰਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਣ ਸੋ ਪਾਏਂਦੇ ਹਰ ਨਾਮ ਤੇ ਆਵੈ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨ ਕਾ ਮਿਤ ਹੈ ਜਮ ਮਗ ਨਾ ਪਾਵੈ ਹਰ ਨਾਮ ਤੇ ਆਵੈ ਦਿਨਸ ਰਾਤ ਹਰ ਨਾਮ ਸਮਾਵੈ
1: ਯੂ ਆਰ ਲਿਸਨਿੰਗ ਟੂ ਰੇਡੀਓ ਸਾਈ ਗਲੋਬਲ ਹਾਰਮਨੀ Radio Sai brings to you every day the teachings and the universal message of love of Bhagwan Sri Satya Sai Baba.

ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਲ ਨਾ ਗਏ, ਸੰਤ ਕੇ ਦੁਖੀ ਕੋ ਸਭ ਤਿਆਗ ਹੈ। ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ।

ਸਿਮਰ ਸਿਮਰ ਸਿਮਰ ਪਾਸੋ ਹੈ ਨਾਨਕ ਬਿਗੜ ਨਾ ਲਾਗੈ ਕੋਇ। ਉਸਤਤ ਮਨ ਮੈਂ ਕਰਨ ਕਾ ਕਰਮਨ ਮੇਰੇ ਸਤ ਪਿਉਹਾਰ, ਨਿਰਮ ਰਸਨਾ ਅੰਮ੍ਰਿਤ ਪੀਓ ਸਾ।

ਨਾਲ ਸਮਾਇਆ। ਸੋਧੇ ਸੋਧੇ ਸੋਧੇ ਸਿੱਧਿਆ ਗੁਰਪ੍ਰਸਾਦ ਤਾਂ ਸਭ ਬੁਝਿਆ, ਜਬ ਦੇਖੋ ਤਾਂ ਸਭ ਕੁਝ ਮੂਲ ਨਾਨਕ ਸੋ ਸੁਖ ਸੋਈ ਅਸੂਲ, ਨਾ ਕਿ ਜਨਮੇ ਨਾ ਕਿਛ ਮਰ।

ਆਪ ਆਪਣ ਕੀਆ ਕੁਛ ਨਾ ਹੋਏ ਜੇ ਸਪਾ ਨੀ ਲੋਚੈ ਕੋਏ ਤਿਸ ਬੈ ਨਾ ਹੀ ਤੇਰਾ ਕਿਸ ਕਾਮ ਗਤਨਾ ਨੂੰ ਜਾਪੇ ਕਰਨਾ ਰੂਪਨ ਤੋਂ ਨਾ ਹੀ ਮੋਹ ਪ੍ਰਭ ਕੀ ਜੋ ਸਲ ਘੱਟ ਸੋ ਹੈ ਤਨਮਨ ਤਾਵੇ ਕਿਆ ਕੋ ਗਰਬੈ ਜਾਂ ਸਭ ਕੇ ਤੁਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਜੇ ਕੋ ਹੋਏ ਬਹਿ ਦਾਤਾ।